ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਿਨੂ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਟਿਊਨ ਇੰਡੀਆ ਰੇਡੀਓ। ਟਿਊਨ ਇੰਡੀਆ ਰੇਡੀਓ ਦੀ ਐਂਟਾਇਰ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ, ਬਹੁਤ ਅੱਛਾ ਕੰਮ ਕਰਦੇ ਹੋ। ਗੋਡ ਬਲੈਸ ਯੂ ਆਲ ਐਂਡ ਪਲੀਜ਼ ਕੀਪ ਲਿਸਨਿੰਗ ਟਿਊਨ ਇੰਡੀਆ ਰੇਡੀਓ।

ਸਤਿਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਿਨੂ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਟਿਊਨ ਇੰਡੀਆ ਰੇਡੀਓ। ਟਿਊਨ ਇੰਡੀਆ ਰੇਡੀਓ ਦੀ ਐਂਟਾਇਰ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਬਹੁਤ ਅੱਛਾ ਕੰਮ ਕਰਦੇ ਹੋ। ਗੋਡ ਬਲੈਸ ਯੂ ਆਲ ਐਂਡ ਪਲੀਜ਼ ਕੀਪ ਲਿਸਨਿੰਗ ਟਿਊਨ ਇੰਡੀਆ ਰੇਡੀਓ।